ਤਾਂ ਪੰਜਾਬੀ ਠਾਸਾ ਹੀ ਇਸ਼ਕ ਅਜੀਬ ਵਿਸ਼ੇ ਅਥਵ ਜਦੇ ਦਿਲ ਜੀ ਦਿਲ ਕਿਜੀ ਥੀ ਵਾਂ ਜੀ ਨਾ ਤਾਂ ਪੋਏ ਇਨਸਾਨ ਪਾਣ ਬਣ ਨਥੋ ਰਹਿ ਸਕੇ ਮਹਿਬੂਬ ਜੀ ਇੱਕ ਮੁਸਕਰਾਹਟ ਦੀਹਾਂ ਸਵਾਰੇ ਛੱਡੇ ਥੀ ਅਹੀਂ ਇੱਕ ਨਜ਼ਰ ਅੰਦਾਜ਼ ਕਰਨ ਵਾਲੀ ਘੜੀ ਸਜੀ ਰਾਤ ਬੇਚੈਨ ਕਰੇ ਛੱਡੇ ਥੀ ਪਰ ਜ਼ਿੰਦਗੀ ਰਗੋ ਇਸ਼ਕ ਜੇ ਨਾਲੇ ਤੇ ਨਥੀ ਹਲੇ ਜ਼ਿੰਦਗੀ ਤਾਂ ਅਗਰ ਜ਼ਿੰਮੇਵਾਰੀਆਂ ਬਿ ਤ ਡਿਘਾ ਰਸਤਾ ਹੁੰਦੀ ਆ ਨਾ ਸਾਈਂ ਦਿਲ ਚਵੇ ਥੀ ਸਭ ਕੁਝ ਛੱਡੇ ਕਿ ਯਾਦਿ ਵੇਹੀ ਰਹਿਜੇ ਪਰ ਜ਼ਹਿਨ ਯਾਦ ਡਿਆਰੇ ਤੇ ਉਹ ਤਾਂ ਘਰ ਮੀ ਮਾਂ ਪੀ ਜੋ ਬਿ ਉਮੇਦੂ ਆਹਿਨ ਬਾਰਨ ਜੂ ਜ਼ਰੂਰਤੂ ਆਹਿਨ ਰੋਜ਼ਗਾਰ ਜੂ ਪਰੇਸ਼ਾਨੀਆਂ ਬਿ ਆਹਿਨ ਸਮਾਜ ਅਗਿਆ ਜੇਕੋ ਜ਼ਿੰਮੇਵਾਰੀਆਂ ਆਹਿਨ ਉਹੇ ਬਿ ਅਦਾ ਕਰਣੀਆਂ ਆਹਿਨ ਇਨਸਾਨ ਚਾਹੇ ਬਿ ਤ ਪੰਹਿੰਜੀ ਦਿਲ ਜੀ ਹਰ ਗਾਲ੍ਹ ਤੇ ਅਮਲ ਨਥੋ ਕਰੇ ਸਕੇ ਇਸ਼ਕ ਜਾ ਸੂਰ ਬਿ ਪੰਹਿੰਜੋ ਇੱਕ ਜਹਾਨ ਆਹਿਨ ਰਾਤ ਜੀ ਖਾਮੋਸ਼ੀ ਮੀ ਜਦੇ ਸਭ ਮਾਣੂ ਨਿੰਡਮੀ ਹੁਜਨ ਤਦੇ ਦਿਲ ਕੇ ਇੱਕ ਸ਼ਖਸ ਕੇ ਯਾਦ ਕੰਦੇ ਹਜ਼ਾਰੇ ਸਵਾਲ ਕਰੇ ਥੀ ਛਾ ਹੂ ਬਿ ਮੂੰਖੇ ਯਾਦ ਕਰੇ ਥੋ ਛਾ ਹੁਣ ਕੇ ਬਿ ਮੁੰਹਿੰਜੀ ਗੈਰ ਮੌਜੂਦਗੀ ਮਹਿਸੂਸ ਥੀ ਥੀ ਛਾ ਅਸਾਂਜੋ ਨਸੀਬ ਕਦੇ ਇੱਕ ਰਸਤੇ ਤੇ ਮਿਲੰਦੋ ਪਰ ਸਬੂਤ ਹੀ ਦੇਈ ਜ਼ਿੰਦਗੀ ਵਾਰੀ ਹਕੀਕਤ ਜੋ ਚਿਹਰੋ ਹੀ ਖਣੀ ਸਾਹਮੂੰ ਆਣੇ ਛੱਡੇ ਥੀ ਮੋਬਾਈਲ ਮੀ ਮਹਿਬੂਬ ਜਾ ਪੈਗਾਮ ਅਣਪੜਿਆਲ ਰਹਿਜੀ ਵਜਨ ਤਾ ਛੋ ਤਮ ਹੁੰਦੋ ਆਹੇ ਨਾ दिल गल चाहे थी पर वक्त इजाजत नो दिए मुलाकात की ख्वाहिश हूँ पर घर की जरूरत पूरी करणी पवंदी उन मुलाकात नाहन थी कदें कदें इंसान के सब का दुख उन गाल जो अथव जै शख्स से मोहब्बत करे तो न उन वक्त ही नो कड़ी सके उन कर मोहब्बत घटजी वे थी पर उन कर जिंदगी जो जिम्मेवार मोहब्बत का भी सख्त सवाल पुछंदन मोहब्बत इंसान के चवंदी है मुँह लाए वक्त कट जिम्मेवार चवंदी न असा तुझी जरूरत आ इंसान बिन्हीं के विच में भी खामोश तमाशाई बनजी वो है शायद जिंदगी जो असल इम्तिहान वो ही अथव मुझा साई इंसान पैं दिल के भी संभाले फर्ज भी निभाए इश्क के विसार जरूरी भी ना है पर जिम्मेवार मोड़ भी मोहब्बत जो नालो ना है सची मोहब्बत वो है जो इंसान के जिम्मेवार साबर मजबूत बनाए कदम महबूब के वक्त दियण का अहम वाशे हूंदी आहे त उन जे मुस्तक़बिल लाइ कुझु करणु कॾहिं गॾु वेहण खां वधीक क़ीमती उहो हूंदो आहे त परे रही बि कंहिंजे लाइ महिनत कई वञे हर मुहबत जो इज़ार लफ़्ज़नि सां नथो थिएव कुझु मुहबतूं ख़ामोशीअ सां महिनत इंतज़ार ऐं क़ुर्बानी में लिकल हूंदियूं अथव ज़िंदगीअ में अहिड़ा लम्हा बि ईंदा आहिनि छा ज़िंदगीअ में अहिड़ा लम्हा बि ईंदा आहिनि जॾहिं दिलि रोईंदी आहे इंसान मुस्कराए दुनिया खां बीह पवंदो आहे अंदरि इश्क जो तूफ़ान हूंदो आहे पर ॿाहिरि ज़िम्मेवारनि जो सुकून ॾेखारणो पवंदो आहे शायदि उन खे ई वॾो थियणु चइबो आहे दिलि में कंहिंजी यादि रखणु अखियुनि में कंहिंजे इंतज़ारु रखणु पर हथनि सां पंहिंजूं ज़िम्मेवारियुनि खे निभाइणु छो त इश्क जा सूर इंसान खे अंदरि खां टोड़े छॾींदा आहिनि पर दुनिया जूं ज़िम्मेवारियूं खे ॿीहर बीहणु सेखारे छॾींदियूं आहिनि तॾहिं त हिन शाइर बि इएं ई ज़ाहिरु कयो आहे